ਮੁੱਦਤ ਮਗਰੋਂ ਪੁੱਛਿਆ ਏ ਤੁਸੀਂ ਹਾਲ ਫਕੀਰਾਂ ਦਾ ਕਿੰਨੇ ਵਿੱਚ ਵਿਕੀਆਂ ਵਫਾਵਾਂ ਤੇ ਕੀ ਮੁੱਲ ਵੱਟਿਆ ਜ਼ਮੀਰਾਂ ਦਾ ਉਹਨੂੰ ਹੁਣ ਤੁਸੀਂ ਚੇਤੇ ਨਹੀਂ ਤੁਹਾਨੂੰ ਜੀ ਦਾ ਚੇਤਾ ਆਇਆ ਏ ਉਹ ਕੁੜੀ ਕਦੋਂ ਦੀ ਗੁਜ਼ਰ ਗਈ ਛੇਤੀ ਬੋਲ